0: ਪੰਜਾਬੀ ਮੇਰੀ ਜਾਨ ਵਰਗੀ ਪੰਜਾਬੀ ਮੇਰੀ ਪਹਿਚਾਨ ਵਰਗੀ ਪੰਜਾਬੀ ਬਜ਼ੁਰਗ ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕ ਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ
1: Kalau kalau makai ngah for we out here, ok for aku tu ya efia fitu apun lulu kata ape metai mi fa ni mano ni ma ni meni ma efia fitu apun lulu I letio planet tahno fa boi ni ono FM.
2: Tema ufah aku adui hangah yongong fotu ufah kau kau ufah aku hangah ifai ke eke moha filafu aki fikau aki menofu akai ngah ukau fa I out here. Me whakaloloto e ofa, ke whakaloloto o e ako, pe koe tafaake whakaekonomika e family, koe mauvisione ia. Koe hapea ngahi isiu o kune wesia e nofo a kāinga, o kutau whaihe whanuani te mau talanoa ki ai.
1: Owana ngalo, whanongo mai ki he kāinga whooi Aotearoa. Taimi, whaani manoa, ke he nima nime nima, e fiafitua pure lulu katoa pe, Radio Planet FM.

0: Moana koe ki te kōrero Māori. Taringa is a bilingual program produced by Te Wānanga o Aotearoa, exploring a range of concepts in English and Te Reo Māori. You can hear Taringa on 104.6 Planet FM every Friday at 3:50 p.m. And to catch up on more episodes or to find out more about the program, visit Te Wānanga o Aotearoa website, twoa.ac.nz, and search Taringa. Mea ko tahi tātou. Let's learn together.
1: आओ सारे इकट्ठे होके सांस दिलां दी पाइए दिलां दे विच पईयां दूरियां नेड़े हो मिटाइए ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਸਾਂਝ ਦਿਲਾਂ ਦੀ ਹਰੇਕ ਫਰਾਈਡੇ 11:35 ਤੋਂ ਲੈ ਕੇ 1:30 ਤੱਕ ਹਰਪਾਲ